question and I'll get up. You said the job, we said KI, the egg out of the I don't let these up, people. Didn't tell me, so tired. I don't get in trouble, hopeful. And that can be. Don't how can be sitting lonely in a wind and with that. I don't need the dream. A gentle sister job. Yoga ka soji ko mukhu khan nam ba mishna ne kai nai le atat phi pe kha ya la ga ru pi ni o wei yu ji mi ta su ko phi nam jo ru ko phi pi se ye so ta pa si lwe ni cha ji tu ka ko yi pdf ka ga ru pi tu de ਮਿੱਟਿਆ ਨੂੰ ਕੋਈ ਨਹੀਂ ਸੰਚਿਨੀ ਅੱਤਕੇ ਪੀਕੇ ਨਾ ਦੇ ਨੀਵੇਂ ਦੇ ਪੀਦੂ ਰੇਗਾ ਨਾਰੂ ਵੀ ਕੋ ਮਨ ਮਾਰੇ ਨਾਰੂ ਦੇ ਤੁਏ ਰੂ ਨਾਰੂ ਦੇ ਨਿਉ ਨਾਰੂ ਦੇ ਟੋ ਮਾ ਤੋ ਨੇ ਇਹ ਵੀ ਟੋ ਮਾ ਸਭ ਤੋਂ ਦਾ ਲੈ ਕੋ ਪੀ ਕੀ ਚਾ ਸੋਟੀ ਤਾਈ ਮੇ ਸੋਟੀ ਤੋ ਨਾ ਮੇ ਸੋਟੀ ਤਾਂ ਖਾ ਜਾ ਮੇ ਤਨੀ ਨੀਵੇਂ ਦੇ ਨਾ ਮੇ ਖਾ ငါတို့တရားမြတ်တရားဖတ်ပြီးမူကြတယ်။ငါတို့ဘက်ကအချစ်တိချိတ်ထားမယ်။ငါတို့ရှေ့ဆက်တူတူဆက်တုံးလာကြ။ငါတို့အမှန်တိုက်ကိုပြန်ကြ။ငါတို့ဘက်ကလုံးဝမပြောက်ဘူး။အရှိရော